ਪਿਆਰੀ ਸੰਧੂ ਨਸ਼ੇ ਚੜ ਜਾਤੇ ਹੈ ਮਿਊਜ਼ਿਕ ਕੇ, ਗੈਰੀ ਸੰਧੂ ਕੀ ਆਵਾਜ਼ ਸੁਣ ਕੇ, ਅਮਰਿੰਦਰ ਗਿੱਲ ਕੀ ਆਵਾਜ਼ ਸੁਣ ਕੇ, ਯਾਰ ਕਮਾਲ ਕੇ ਆਰਟਿਸਟ ਹੈ ਯਾਰ ਇਹ। ਮੈਂ ਕਿਹਾ ਜੀ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ।